ਹਾਂਜੀ ਕਦਰ ਮਨੋਰਗਨ ਕੋਲ ਸ਼ਿਫਾ ਕਾਸਮੈਟਿਕਸ ਪਾਕਿਸਤਾਨ ਤੁਸੀਂ ਤਾਂ ਕਵੀ ਦੇ ਇਨਾਮ ਗੱਠਾ ਲਈ ਵਾ ਬਿਹਤਰੀਨ ਮੌਕਾ ਛਿਕਲਾ ਹਾਂ ਤੁਸੀਂ ਸ਼ਿਫਾ ਕਾਸਮੈਟਿਕਸ ਪਾਕਿਸਤਾਨ ਪ੍ਰੋਡਕਟ ਰੂ ਰਹੀ ਨੋ ਆਹ ਖਾਲੀ ਕੂਪਨ ਚੀਜ਼ ਕੀ ਮੈਂ ਖ਼ਬਰ ਦਰ ਤੱਕ ਆਵੋ।